0: FM 80. ਮੈਂ ਕਿਹਾ ਸਾਰਾ ਸਭ ਇੰਦੋ ਕੰਮ ਮੈਂ ਘਰ ਜੈ ਫੇ ਮੁਝ ਜਨ ਤੱਕ ਖਾਣੇ ਤੋਂ ਨਾ ਨਿਖਾਣੀ ਤਾਂ ਖੂਬ ਕਰਤੇ ਬਹੁਤ ਸੁਣੋ ਅਲਾਮ ਸੁਗੋ ਤਿਨੀ ਅੰਗ ਐਲਮ ਕਰੰਗ ਪਾਂਡਨ ਬਾਗੇ ਫਾਈਸੋਪ ਕੇ ਯੰ ਉਦੋਪੁਰ ਫਾਈਸਿੰਗ ਉਦੋਪੁਰ ਅੰਸਨੀ ਯੰ ਸਿਲੀਗਾਡੀ ਕਾਮਿਓ ਫਾਈਸੋਪ ਜਾਕ ਸਿਲੀਗਾਡੀ ਕਾਮਿਓ ਅੰ ਤਿਨੀ ਖੋਰਕਸਾ ਬੈਲਾਈ ਰਸਬ ਨਈ ਕਰੰ ਤਾਕੁਕ ਨੋ ਮਾਨਖਾ ਤਿਨੀ ਐਲਮ ਕਰੰ ਪਾਂਡੋ ਬਿਨੀ ਕੋਕਨੋ ਸੰ ਖਨਾਲਾਯਨ ਤਾਬੁਗੰ ਥੰਗ ਤੋਂਗੋ ਐਲਮ ਕਰੰ ਪਾਂਡੋ ਬੋਵੇ ਕੋਕ ਸਨਨ ਬਾਗੇ ਅੜੇਗਾ ਤਾਕੁਕ ਨੋ ਲਾਮ ਸੋਗਨੋ ਬਿਲਿਆ ਤਾਕੁਕ ਨਾ ਫੁਲਿਆ ਨੋ ਲਾਮ ਸੋਗਨਾ ਇਸੀ ਕੋਕ ਬੋਰੋ ਐਫ ਐਮ ਉਜੈਨ ਤੁ ਐਲ ਐਮ ਕਰੰ ਪਾਂਡੋ ਤਾਕੁਕ ਨੋ ਫੁਲਿਆ ਸੰਗ ਮਸੋ ਬਹਾਈ ਤੋਂ ਨੰ
1: ਕਾਹਮ ਨੋ ਜਤਨ ਖੁਲਮ ਬੈਖਾ ਆਨੀ ਬੁ ਬੀਰਲਾਲ ਜਮਤੀਆ ਆਨੀ ਕਾਮੀ ਕੇ ਸਿਲਗਾਟੀ ਉਦੈਪੁਰ ਕੁਮਟੀ ਤ੍ਰਿਪੁਰਾ
0: ਯੰ ਨੋਰ ਨੋਬ ਸਿਲਗਾਟੀ ਕਾਮੀ ਕਾਮੀ ਤੋ ਅੰਗ ਫਾਈਨੋ ਫੈਕਾ ਬੈਲਾਈ ਤਮ ਨੇ ਨੋਕ ਨੁ ਖੁਨੋ ਕਬ ਮਾਰੋ ਬਸਕ ਨੁ ਖੁਨ ਰੋਟੋ ਨਾ
1: ਚਿਨੀ ਓ ਕਾਮੀ ਓ ਸਿਲਗਾਟੀ ਕਾਮੀ ਓ ਸਿਨੀ ਤਿਪ੍ਰਸਾਰ ਪਾਰਸ ਪਰਿਵਾਰ ਹਾਇਰ ਤੋਂਗਾ
0: ਅੰਗ ਤਾਕੁ ਨੋ ਬਿਨੀ ਨੋਕ ਨੋ ਖੁਨ ਕੋਗਨੋ ਸਖਾਂ ਸੰਗ ਨਾਈ ਬਿਨੀ ਨੋਕ ਨੋ ਖੁਨ ਕੋਗਨੋ ਸੰਗ ਸਖਾਂ ਸਿਲੈਨ ਰਸਬ ਨੈ ਕਰੰ ਹੰਦ ਖਨਾ ਕਨਾ ਨੋਰੋ ਕਤਿਨੀ ਅਨਿ ਲੋਗੀ ਤੋਂਗੋ ਤਾਕੁ ਕ ਬਿਰੋਲਾਲ ਜੋਮਤੀਆ ਅੰਗ ਤਾਕੁ ਨੋ ਸੰਗ ਨਮ ਸੁਨ ਨੋਰ ਨਿ ਨੋਕ ਨੋ ਖੁਨ ਤਾਬੁ ਕ ਸਬ ਸਬ ਤੋਂ
1: ਓ ਅਨਿ ਨੋਕ ਨੋ ਖੁਨ ਖੈ ਅਨਿ ਬਾਬੂ ਮਾਸਾ ਬੁਰਾ ਤੋਂਗੋ ਪ੍ਰਾਇ 70 75 ਬਯਸ ਨੈ ਨਾ ਅੰਕੇਤੇ ਅਨਿ ਫੈਮਿਲੀ ਜੰ ਅਨਿ ਸਰਾਇ ਖਰਕ ਸਾਤੋਂ ਦਨ ਬੋਸ ਸਕੂਲ ਆਫ ਰਿਟਨ ਕਲਾਸ 6
0: ਨੋਰੰ ਆਸਾ ਸੰ ਖਰਕ ਬਸਕ
1: ਸਿਨ ਆਸਾ ਸੰ ਹੰਕਾਂ ਕੇ ਸਾਨਾ ਤਾਂ ਕੇ ਕਬਾਂ ਨਾ ਹੰਜਾ ਗ ਸੰ ਸਾਤ ਬੁਨ ਚਾਰ ਬਾਈ ਤੋਂ ਮਨੀ ਤੇ ਤਬ ਸਿਨ ਬਾਈ ਹੰਕਾਂ ਕੇ ਨੇ ਸਲਾ ਹੰਕਾ ਤੇ ਕਨੀ ਤੋਂ ਤੇ ਮਤਾਈ ਖਾਬਾਈ ਖਾ ਬੁਰੀ ਹੰਕੇ ਤੇ 5 ਜਨਾ ਤੋਂ ਤੇ 2 ਜਨਾ ਕੇ ਮਤਾਈ ਖਾਈ ਥਾਂ ਖਾ
0: ਨੰ ਰਸਮ ਨੋ ਕਰੇ ਤੇ ਤਮ ਤਮ ਹੰਕਾਈ
1: ଓ ଆଂ ଆମ ସ୍ପୋର୍ଟସ ଚାକିରି ଖାଇ ତୁମ
0: ସ୍ପୋର୍ଟସ ତବୁ ନିନି ଉମର ବସିକିନା
1: ଆନି ଉମର ଖା 46 ର କ୍ଲାଇ ତୁମ ଖାତା
0: ପରା ଲେଖା ବସି ଖାଇକିନା ତାକୁ ବିରଲାଲ
1: ଓ ପରା ଲେଖା ଖେ ଆଂ ବେଶୀ ଖେଳେ ଖେଳାଇ ମାଲିଆ ମାଧ୍ୟମିକ ପାସ ସୁନ୍ଦର ଖେଳାଇ ଖାତା
0: ବୋ ବିଶି ରୋଗ କାଇଜାକା
1: ଆଂ କାଇଜା ମାନେ 2005 ର କାଇଜା ଗୋ
0: ସେରାଇ ଖର ବସି ତୁମ ତାବୁ
1: ସେରାଇ ତ ମାସା ନା ସଲା
0: ବୋ କ୍ଲାସ ପରୀକ୍ଷା
1: କ୍ଲାସ 6 ପରୀତଙ୍ଗ ତାବ
0: କ୍ଲାସ 6 ପରୀତଙ୍ଗ ଦ ଯତ ଖନାଇ ତଙ୍ଗ ଆନି ଖାନି ତାକୁ କତେ ବୁକ୍ସୁନାଙ୍ଗ ସାନମସୁଙ୍ଗ ଅଜରା ନରକ ଖାନା ଖାନା ତାକୁ କ ବିରଲାଲ ଜମାତି ଆତିନି ଆଂ ବାଇ ଆଂ ବିନି ନଗ ଆଂ ଫାଇଜାକ ବିନି ନଗ ଫାଇନେ ବବାଇ ତାବ କକ ସାଲାଇ ତଙ୍ଗଲାଇ ୟାଂ ସିଲିଗାଡି ଫାଇସିଙ୍ଗ ଆଂ ସକ ପାଇଜାକ ତିନି ବିନି ଥାନି କବଙ୍ଗ ମା ରସମ ରୋବ ସଂଖନା ଲାଇନ ଗରଜାମୁ ଖାନାନ ସଗାଂ ସାଇମା ଲାଇକା ବିନି ନକ ନୁଖୁନି କକ ରୁଣ ବାହେ ବାହେକେ ବରଗର ତଙ୍ଗ ଦଙ୍ଗଲାଇ ସିଲିଗାଡି କାମିଓ